0: ਇੰਜੋਤੈਨ
1: ਮਿੰਕਾ ਤੈਲਮਰ
0: ਤਮਨੇ
1: ਤਿੰਗਕ
2: ਹੋਏ ਦਹਾਂਗਨੇ ਤਹਲੇ ਲੰਗ ਤਿੰਗਕ ਇੰਗਲਾ ਹਰਬ ਤਿਕਕ ਨਮੇ ਉਲਹੀ ਅਰਿਤ ਹੰਗਿਰਨ ਸਿੰਤਿਨ ਕਕ ਤਿਕਕ ਨ ਮੋਸਸ ਇਸਰਾਇਲ ਤਮੇ ਹੋਲੋ